ਤੇ ਸੱਚ ਜਿਹਾ ਜੱਚਦਾ ਨਹੀਂ। ਪੈਰਾਂ ਨਾਲ ਠੋਕਰ ਮਾਰੇ ਇਹ ਦਿਲ ਹੈ ਕੱਚਦਾ ਨਹੀਂ। ਜੋ ਤੇਰਾ ਬਣਿਆ ਰਾਹੀ ਸੁਣਿਆ

ਤੇਰੇ ਸੱਚ ਜਿਹਾ ਜਸਦਾ ਨਹੀਂ। ਪੈਰਾਂ ਨਾਲ ਠੋਕਰ ਮਾਰੇ ਇਹ ਦਿਲ ਹੈ ਕੱਚਦਾ ਨਹੀਂ। ਜੋ ਤੇਰਾ ਬਣਿਆ ਰਾਹੀਂ ਸੁਣਿਆ ਮੈਂ।